0: ਵਾਰਤਾਕਾਰ ਹੋਣਗੇ ਅਰਵਿੰਦਰ ਕੌਰ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਪ੍ਰੋਗਰਾਮ ਇੱਕ ਆਵਾਜ਼ ਤੇ ਅੱਜ ਦੇ ਕਲਾਕਾਰ ਹੋਣਗੇ ਨਰਿੰਦਰ ਬੀਬਾ। ਤੇ ਆਓ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਗੱਲ ਕਰਦੇ ਹਾਂ ਸਾਈਬਰ ਫਰਾਡ ਤੋਂ ਸਾਵਧਾਨ ਇਸ ਵਿਸ਼ੇ ਬਾਰੇ। ਅੱਜ ਕੱਲ੍ਹ ਅਸੀਂ ਵੇਖਦੇ ਹਾਂ ਕਿ ਹਰ ਪਾਸੇ ਡਿਜੀਟਲ ਫਰਾਡ ਦੀਆਂ ਜਿਹੜੀਆਂ ਖਬਰਾਂ ਨੇ ਉਹ ਸੁਣਨ ਨੂੰ ਮਿਲ ਰਹੀਆਂ ਨੇ, ਜਿਵੇਂ ਕਿ ਕਿਸੇ ਦੇ ਖਾਤੇ ਵਿੱਚੋਂ ਪੈਸੇ ਨਿਕਲ ਗਏ, ਕਿਸੇ ਕੰਪਨੀ ਦਾ ਡਾਟਾ ਲੀਕ ਹੋ ਗਿਆ, ਡਿਜੀਟਲ ਅਰੈਸਟ ਕਰਕੇ ਲੱਖਾਂ ਪੈਸੇ ਲੁੱਟੇ ਗਏ। ਸੋ ਜੋ ਡਿਜੀਟਲ ਫਰਾਡ ਹੈ ਉਸ ਕਰਕੇ ਲੋਕ ਬੜੇ ਪਰੇਸ਼ਾਨ ਨੇ, ਬੜੇ ਦੁਖੀ ਨੇ, ਅਤੇ ਇਸ ਕਰਕੇ ਸਮੱਸਿਆ ਤੋਂ ਬਚਾਅ ਜਿਹੜਾ ਹੈ ਬੜਾ ਜ਼ਰੂਰੀ ਹੈ ਅਤੇ ਸਾਨੂੰ ਐਸੇ ਤਰੀਕੇ ਅਪਣਾਉਣੇ ਚਾਹੀਦੇ ਨੇ ਜਿਸ ਨਾਲ ਅਸੀਂ ਸੁਰੱਖਿਅਤ ਹੋ ਸਕੀਏ। ਜਿਵੇਂ ਕਿ ਸਾਈਬਰ ਫਰਾਡ ਤੋਂ ਬਚਣ ਲਈ ਸਾਨੂੰ ਆਪਣੀ ਜਿਹੜੀ ਨਿੱਜੀ ਜਾਣਕਾਰੀ ਹੈ ਉਸਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ, ਆਪਣੇ ਪਾਸਵਰਡ ਜਿਹੜੇ ਨੇ ਉਹ ਕਿਸੇ ਨਾਲ ਵੀ ਸਾਂਝੇ ਨਾ ਕਰੋ, ਉਸਨੂੰ ਗੁਪਤ ਰੱਖੋ ਅਤੇ ਉਹਨਾਂ ਨੂੰ ਨਿਯਮਿਤ ਤੌਰ 'ਤੇ ਬਦਲੋ ਵੀ। ਆਪਣੇ ਕੰਪਿਊਟਰ ਜਾਂ ਮੋਬਾਈਲ 'ਤੇ ਬੈਂਕਿੰਗ ਜਾਂ ਜਿਹੜਾ ਵਿੱਤੀ ਡਾਟਾ ਹੈ ਉਸਨੂੰ ਅਸੁਰੱਖਿਅਤ ਨਾ ਛੱਡੋ। ਜਨਤਕ ਜਾਂ ਅਸੁਰੱਖਿਅਤ ਵਾਈਫਾਈ 'ਤੇ ਔਨਲਾਈਨ ਬੈਂਕਿੰਗ ਤੋਂ ਬਚੋ। ਇਸ ਤੋਂ ਇਲਾਵਾ ਅਣਜਾਣ ਲਿੰਕਾਂ ਤੋਂ ਵੀ ਸਾਵਧਾਨ ਰਹੋ। ਆਪਣੀ ਨਿੱਜੀ ਜਿਹੜੀ ਜਾਣਕਾਰੀ ਹੈ ਉਸਨੂੰ ਅਣਚਾਹੇ ਲਿੰਕਾਂ, ਈਮੇਲਾਂ, ਕਾਲਾਂ ਜਾਂ ਸੁਨੇਹਾ 'ਤੇ ਸਾਂਝਾ ਨਾ ਕਰੋ। ਹਮੇਸ਼ਾ ਸਾਵਧਾਨ ਰਹੋ। ਜੇਕਰ ਕੋਈ ਬੈਂਕ ਜਾਂ ਕਿਸੇ ਵੀ ਹੋਰ ਸੰਸਥਾ ਤੋਂ ਹੋਣ ਦਾ ਦਾਅਵਾ ਕਰਦਾ ਹੈ ਤਾਂ ਉਸ ਸੰਸਥਾ ਦੀ ਅਧਿਕਾਰਤ ਜਿਹੜੀ ਵੈਬਸਾਈਟ ਹੁੰਦੀ ਹੈ ਨਾ ਉਸ ਤੋਂ ਨੰਬਰ ਲਓ ਅਤੇ ਕਾਲ ਕਰੋ। ਬਹੁਤ ਜ਼ਿਆਦਾ ਜਿਹੜੇ ਆਕਰਸ਼ਕ ਪੇਸ਼ਕਸ਼ਾਂ ਹੁੰਦੀਆਂ ਨੇ ਜਾਂ ਬਹੁਤ ਜ਼ਿਆਦਾ ਵਿਆਜ ਦਰਾਂ ਵਾਲੇ ਲੋਕਾਂ ਤੋਂ ਜਿਹੜਾ ਹੈ ਉਸ ਤੋਂ ਸਾਵਧਾਨ ਰਹੋ, ਕਿਉਂਕਿ ਇਹ ਅਕਸਰ ਘੁਟਾਲੇ ਹੁੰਦੇ ਹਨ। ਆਪਣੇ ਡਿਵਾਈਸਾਂ ਅਤੇ ਖਾਤਿਆਂ ਨੂੰ ਜਿਹੜਾ ਹੈ ਸੁਰੱਖਿਅਤ ਰੱਖੋ। ਆਪਣੇ ਸਾਰੇ ਡਿਵਾਈਸਾਂ 'ਤੇ ਚੰਗਾ ਐਂਟੀਵਾਇਰਸ ਸੋਫਟਵੇਅਰ ਉਸਨੂੰ ਸਥਾਪਿਤ ਕਰੋ ਅਤੇ ਇਸ ਨੂੰ ਅਪਡੇਟ ਰੱਖੋ। ਆਪਣੇ ਮੋਬਾਈਲ ਨੰਬਰ ਅਤੇ ਈਮੇਲ ਅਲਰਟ ਜਿਹੜੇ ਨੇ ਉਸਨੂੰ ਆਪਣੇ ਬੈਂਕ ਨਾਲ ਰਜਿਸਟਰ ਕਰੋ ਤਾਂ ਜੋ ਤੁਹਾਨੂੰ ਤੁਰੰਤ ਸੂਚਨਾਵਾਂ ਮਿਲ ਸਕਣ। ਜੇਕਰ ਤੁਹਾਡਾ ਕਾਰਡ ਗੁੰਮ ਆ ਜਾਂਦਾ ਹੈ ਤਾਂ ਇਸ ਨੂੰ ਤੁਰੰਤ ਬਲੌਕ ਕਰਵਾਓ। ਇਸ ਤੋਂ ਇਲਾਵਾ ਸੁਰੱਖਿਅਤ ਵੈਬਸਾਈਟਾਂ ਦੀ ਜਿਹੜੀ ਹੈ ਉਸ ਦੀ ਵਰਤੋਂ ਕਰੋ। ਸਿਰਫ ਸੁਰੱਖਿਅਤ ਅਤੇ ਭਰੋਸੇਯੋਗ ਜਿਹੜੀਆਂ ਵੈਬਸਾਈਟਾਂ ਹੁੰਦੀਆਂ ਨੇ ਨਾ ਉਸ ਰਾਹੀਂ ਹੀ ਔਨਲਾਈਨ ਜਿਹੜਾ ਹੈ ਲੈਣ ਦੇਣ ਕਰੋ। ਲੈਣ ਦੇਣ ਕਰਦੇ ਸਮੇਂ ਵੈਬਸਾਈਟ ਯੂ ਆਰ ਐਲ ਵਿੱਚ HTTPS ਅਤੇ ਪੈਡਲੌਕ ਆਈਕੋਨ ਦੀ ਵੀ ਜਾਂਚ ਕਰੋ। ਫਿਰ ਵੀ ਜੇਕਰ ਤੁਹਾਡੇ ਨਾਲ ਕੋਈ ਡਿਜੀਟਲ ਫਰਾਡ ਜਿਹੜਾ ਹੈ ਉਹ ਹੁੰਦਾ ਹੈ ਤਾਂ ਤੁਰੰਤ ਰਿਪੋਰਟ ਕਰੋ। ਧੋਖਾਧੜੀ ਦੇ ਮਾਮਲੇ ਵਿੱਚ ਤੁਰੰਤ ਸਾਈਬਰ ਕ੍ਰਾਈਮ ਹੈਲਪਲਾਈਨ 'ਤੇ ਕਾਲ ਕਰੋ ਜਾਂ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ 'ਤੇ ਸ਼ਿਕਾਇਤ ਦਰਜ ਕਰੋ। ਤੁਸੀਂ ਜਿਹੜੇ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਹੈ ਨਾ ਉਸ 'ਤੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਨਾਲ ਹੀ ਜਿਹੜਾ ਕੋਈ ਫਰਾਡ ਹੈ ਉਸ ਬਾਰੇ ਆਪਣੇ ਬੈਂਕ ਨੂੰ ਵੀ ਤੁਸੀਂ ਤੁਰੰਤ ਸੂਚਿਤ ਕਰੋ। ਸੋ ਸਾਨੂੰ ਖੁਦ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਇਸ ਬਾਰੇ ਦੂਜਿਆਂ ਨੂੰ ਵੀ ਜਿਹੜਾ ਹੈ ਜਾਗਰੂਕ ਕਰਨਾ ਚਾਹੀਦਾ ਹੈ। ਅਤੇ ਆਓ ਹੁਣ ਸੁਣਦੇ ਹਾਂ ਇੱਕ ਵਾਰਤਾ ਜਿਸਦਾ ਵਿਸ਼ਾ ਹੈ ਸਾਗਰਮਾਲਾ ਪ੍ਰੋਜੈਕਟ ਅਤੇ ਵਾਰਤਾਕਾਰ ਨੇ ਅਰਵਿੰਦਰ ਕੌਰ।
1: ਭਾਰਤ ਤਿੰਨ ਪਾਸਿਆਂ ਸਮੁੰਦਰ ਨਾਲ ਘਿਰਿਆ ਹੋਇਆ ਦੇਸ਼ ਹੈ। ਭਾਰਤ ਦੀ ਸਮੁੰਦਰੀ ਤੱਟ ਰੇਖਾ ਲਗਭਗ 7500 ਕਿਲੋਮੀਟਰ ਲੰਬੀ ਹੈ। ਇਸ ਕਰਕੇ ਸਮੁੰਦਰ ਭਾਰਤ ਦੇ ਵਪਾਰ, ਆਵਾਜਾਈ, ਮੱਛੀ ਪਾਲਣ, ਉਦਯੋਗ ਅਤੇ ਰੋਜ਼ਗਾਰ ਲਈ ਬਹੁਤ ਮਹੱਤਵਪੂਰਨ ਹੈ। ਭਾਰਤ ਦਾ ਬਹੁਤ ਸਾਰਾ ਅੰਤਰਰਾਸ਼ਟਰੀ ਵਪਾਰ ਸਮੁੰਦਰੀ ਰਸਤੇ ਰਾਹੀਂ ਹੁੰਦਾ ਹੈ। ਇਸ ਲਈ ਜੇਕਰ ਬੰਦਰਗਾਹਾਂ ਦੀ ਕਾਰਗੁਜ਼ਾਰੀ ਚੰਗੀ ਹੋਵੇ ਅਤੇ ਉਹਨਾਂ ਨੂੰ ਸੜਕਾਂ, ਰੇਲਵੇ ਅਤੇ ਉਦਯੋਗਿਕ ਖੇਤਰਾਂ ਨਾਲ ਚੰਗੀ ਤਰ੍ਹਾਂ ਜੋੜਿਆ ਜਾਵੇ ਤਾਂ ਦੇਸ਼ ਵਿੱਚ ਮਾਲ ਦੀ ਆਵਾਜਾਈ ਤੇਜ਼ ਅਤੇ ਪ੍ਰਭਾਵਸ਼ਾਲੀ ਹੋ ਸਕਦੀ ਹੈ। ਇਸੇ ਵਿਚਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਨੇ ਸਾਗਰ ਮਾਲਾ ਪ੍ਰੋਗਰਾਮ ਸ਼ੁਰੂ ਕੀਤਾ। ਇਸ ਦਾ ਮੁੱਖ ਵਿਚਾਰ ਬੰਦਰਗਾਹਾਂ ਨੂੰ ਦੇਸ਼ ਦੇ ਆਰਥਿਕ ਵਿਕਾਸ ਨਾਲ ਜੋੜਨਾ ਹੈ। ਸਾਗਰ ਮਾਲਾ ਦਾ ਉਦੇਸ਼ ਸਿਰਫ ਨਵੇਂ ਬੰਦਰਗਾਹ ਬਣਾਉਣਾ ਨਹੀਂ ਹੈ, ਇਸ ਵਿੱਚ ਮੌਜੂਦਾ ਬੰਦਰਗਾਹਾਂ ਨੂੰ ਆਧੁਨਿਕ ਬਣਾਉਣਾ ਹੈ, ਉਹਨਾਂ ਦੀ ਸਮਰੱਥਾ ਵਧਾਉਣਾ, ਬੰਦਰਗਾਹਾਂ ਨੂੰ ਸੜਕ ਅਤੇ ਰੇਲ ਨਾਲ ਜੋੜਨਾ ਅਤੇ ਤੱਟੇ ਇਲਾਕਿਆਂ ਵਿੱਚ ਉਦਯੋਗ ਅਤੇ ਰੋਜ਼ਗਾਰ ਨੂੰ ਉਤਸ਼ਾਹਿਤ ਕਰਨਾ ਵੀ ਸ਼ਾਮਲ ਹੈ। ਸਾਗਰ ਮਾਲਾ ਪ੍ਰੋਜੈਕਟ ਦੀ ਸ਼ੁਰੂਆਤ ਅਤੇ ਇਸ ਦੀ ਲੋੜ ਕਿਉਂ ਪਈ? ਸਾਗਰ ਮਾਲਾ ਪ੍ਰੋਗਰਾਮ ਦੀ ਧਾਰਨਾ ਭਾਰਤ ਦੇ ਬੰਦਰਗਾਹਾਂ ਨੂੰ ਵਿਕਾਸ ਦਾ ਕੇਂਦਰ ਬਣਾਉਣ ਲਈ ਨਾਲ ਜੁੜੀ ਹੋਈ ਹੈ। ਭਾਰਤ ਸਰਕਾਰ ਨੇ 2015 ਵਿੱਚ ਸਾਗਰ ਮਾਲਾ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ। ਇਸ ਨੂੰ ਬੰਦਰਗਾਹ ਆਧਾਰਿਤ ਵਿਕਾਸ ਲਈ ਇੱਕ ਮਹੱਤਵਪੂਰਨ ਰਾਸ਼ਟਰੀ

0: ਪ੍ਰੋਗਰਾਮ ਵਜੋਂ ਵਿਕਸਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਲੋੜ ਇਸ ਲਈ ਮਹਿਸੂਸ ਹੋਈ ਕਿਉਂਕਿ ਕਿਸੇ ਦੇਸ਼ ਦੇ ਬੰਦਰਗਾਹਾਂ ਦੀ ਕਾਰਗੁਜ਼ਾਰੀ ਉਸ ਦੇ ਸਮੁੰਦਰੀ ਵਪਾਰ ਉੱਤੇ ਸਿੱਧਾ ਪ੍ਰਭਾਵ ਪਾਉਂਦੀ ਹੈ। ਜੇ ਬੰਦਰਗਾਹ ਉੱਤੇ ਮਾਲ ਦੀ ਲੋਡਿੰਗ ਅਤੇ ਅਨਲੋਡਿੰਗ ਵਿੱਚ ਜ਼ਿਆਦਾ ਸਮਾਂ ਲੱਗੇ ਤਾਂ ਆਵਾਜਾਈ ਮਹਿੰਗੀ ਅਤੇ ਹੌਲੀ ਹੋ ਜਾਂਦੀ ਹੈ। ਇੱਕ ਹੋਰ ਸਮੱਸਿਆ ਇਹ ਸੀ ਕਿ ਬੰਦਰਗਾਹਾਂ ਤੱਕ ਪਹੁੰਚਣ ਲਈ ਸੜਕ ਅਤੇ ਰੇਲਵੇ ਦਾ ਸੰਪਰਕ ਹਰ ਥਾਂ ਇੱਕੋ ਜਿਹਾ ਮਜ਼ਬੂਤ ਨਹੀਂ ਸੀ। ਇਸ ਕਰਕੇ ਬੰਦਰਗਾਹਾਂ ਤੋਂ ਆਉਣ ਵਾਲੇ ਮਾਲ ਨੂੰ ਦੇਸ਼ ਦੇ ਅੰਦਰੂਨੀ ਹਿੱਸਿਆਂ ਤੱਕ ਪਹੁੰਚਾਉਣ ਵਿੱਚ ਵਾਧੂ ਸਮਾਂ ਅਤੇ ਖਰਚਾ ਹੋ ਸਕਦਾ ਸੀ। ਸਾਗਰ ਮਾਲਾ ਦਾ ਵਿਚਾਰ ਇਹਨਾਂ ਸਮੱਸਿਆਵਾਂ ਨੂੰ ਘਟਾਉਣ ਲਈ ਬਣਾਇਆ ਗਿਆ। ਇਸ ਵਿੱਚ ਬੰਦਰਗਾਹ ਅਤੇ ਆਵਾਜਾਈ ਦੇ ਹੋਰ ਸਾਧਨਾਂ ਨੂੰ ਇੱਕ ਦੂਜੇ ਨਾਲ ਜੋੜ ਕੇ ਪੋਰਟ ਲੈਡ ਡਿਵੈਲਪਮੈਂਟ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਗਰਮਾਲਾ ਦੇ ਕਈ ਮਹੱਤਵਪੂਰਨ ਉਦੇਸ਼ ਹਨ। ਬੰਦਰਗਾਹਾਂ ਦਾ ਆਧੁਨਿਕਰਨ ਕਰਨਾ, ਪੁਰਾਣੀਆਂ ਬੰਦਰਗਾਹਾਂ ਸਹੂਲਤਾਂ ਨੂੰ ਸੁਧਾਰ ਕੇ ਉਹਨਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣਾ ਇਸ ਦਾ ਮਹੱਤਵਪੂਰਨ ਉਦੇਸ਼ ਹੈ। ਇਸ ਵਿੱਚ ਨਵੀਂ ਟੈਕਨੋਲੋਜੀ, ਬਿਹਤਰ ਮਸ਼ੀਨਰੀ ਅਤੇ ਮਾਲ ਸੰਭਾਲਣ ਦੀਆਂ ਸਹੂਲਤਾਂ ਸ਼ਾਮਲ ਹਨ। ਬੰਦਰਗਾਹਾਂ ਨੂੰ ਰਾਸ਼ਟਰੀ ਹਾਈਵੇ, ਰੇਲਵੇ ਅਤੇ ਹੋਰ ਆਵਾਜਾਈ ਦੇ ਸਾਧਨਾਂ ਨਾਲ ਜੋੜਨਾ ਜ਼ਰੂਰੀ ਹੈ। ਇਸ ਨਾਲ ਮਾਲ ਨੂੰ ਬੰਦਰਗਾਹਾਂ ਤੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਤੱਕ ਆਸਾਨੀ ਨਾਲ ਭੇਜਿਆ ਜਾ ਸਕਦਾ ਹੈ। ਸਮੁੰਦਰ ਦੇ ਨੇੜੇ ਉਦਯੋਗ, ਲੌਜਿਸਟਿਕਸ ਅਤੇ ਹੋਰ ਆਰਥਿਕ ਗਤੀਵਿਧੀਆਂ ਨੂੰ ਵਿਕਸਿਤ ਕਰਨਾ ਵੀ ਸਾਗਰਮਾਲਾ ਦਾ ਹਿੱਸਾ ਹੈ। ਤੱਟੀਏ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਹੁਨਰ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਉੱਤੇ ਧਿਆਨ ਦਿੱਤਾ ਜਾਂਦਾ ਹੈ। ਸੜਕਾਂ ਅਤੇ ਰੇਲਵੇ ਦੇ ਨਾਲ ਸਮੁੰਦਰੀ ਆਵਾਜਾਈ ਦੀ ਵਰਤੋਂ ਵਧਾਉਣ ਨਾਲ ਵੱਡੀ ਮਾਤਰਾ ਵਿੱਚ ਮਾਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਉਣ ਵਿੱਚ ਸਹਾਇਤਾ ਮਿਲ ਸਕਦੀ ਹੈ। ਸਾਗਰਮਾਲਾ ਦਾ ਪਹਿਲਾ ਮੁੱਖ ਖੇਤਰ ਪੋਰਟ ਮੋਡਲਾਈਜੇਸ਼ਨ ਹੈ। ਇਸ ਦਾ ਅਰਥ ਹੈ ਬੰਦਰਗਾਹਾਂ ਦੀਆਂ ਮੌਜੂਦਾ ਸਹੂਲਤਾਂ ਨੂੰ ਸੁਧਾਰਨਾ ਅਤੇ ਉਹਨਾਂ ਨੂੰ ਆਧੁਨਿਕ ਟੈਕਨੋਲੋਜੀ ਨਾਲ ਮਜ਼ਬੂਤ ਕਰਨਾ। ਇੱਕ ਬੰਦਰਗਾਹ ਵਿੱਚ ਜਹਾਜ਼ ਆਉਂਦੇ ਹਨ, ਮਾਲ ਉਤਾਰਿਆ ਜਾਂਦਾ ਹੈ, ਸਟੋਰ ਕੀਤਾ ਜਾਂਦਾ ਹੈ ਅਤੇ ਫਿਰ ਉਸਨੂੰ ਸੜਕ ਜਾਂ ਰੇਲ ਰਾਹੀਂ ਅੱਗੇ ਭੇਜਿਆ ਜਾਂਦਾ ਹੈ। ਜੇ ਇਹ ਸਾਰੀ ਪ੍ਰਕਿਰਿਆ ਹੌਲੀ ਹੋਵੇ ਤਾਂ ਜਹਾਜ਼ਾਂ ਨੂੰ ਜ਼ਿਆਦਾ ਸਮਾਂ ਬੰਦਰਗਾਹ ਉੱਤੇ ਰਹਿਣਾ ਪੈਂਦਾ ਹੈ। ਆਧੁਨਿਕ ਬੰਦਰਗਾਹਾਂ ਵਿੱਚ ਮਾਲ ਦੀ ਤੇਜ਼ ਸੰਭਾਲ ਲਈ ਆਧੁਨਿਕ ਮਸ਼ੀਨਾਂ, ਵਧੀਆ ਟਰਮੀਨਲ, ਸਟੋਰੇਜ ਅਤੇ ਡਿਜੀਟਲ ਪ੍ਰਣਾਲੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੰਦਰਗਾਹਾਂ ਦੀ ਸਮਰੱਥਾ ਵਧਾਉਣ ਨਾਲ ਇੱਕ ਨਿਰਧਾਰਤ ਸਮੇਂ ਵਿੱਚ ਵੱਧ ਮਾਲ ਸੰਭਾਲਿਆ ਜਾ ਸਕਦਾ ਹੈ। ਇਸ ਨਾਲ ਵਪਾਰ ਦੀ ਗਤੀ ਵੱਧ ਸਕਦੀ ਹੈ। ਇਸ ਤੋਂ ਇਲਾਵਾ ਬੰਦਰਗਾਹਾਂ ਵਿੱਚ ਸੁਰੱਖਿਆ, ਸਫਾਈ ਅਤੇ ਵਾਤਾਵਰਨ ਸੰਬੰਧੀ ਮਾਪਦੰਡਾਂ ਨੂੰ ਵੀ ਮਹੱਤਵ ਦੇਣਾ ਜ਼ਰੂਰੀ ਹੈ। ਬੰਦਰਗਾਹਾਂ ਦਾ ਵਿਕਾਸ ਉਦੋਂ ਹੀ ਪੂਰਾ ਮੰਨਿਆ ਜਾ ਸਕਦਾ ਹੈ ਜਦੋਂ ਉਹ ਦੇਸ਼ ਦੇ ਹੋਰ ਹਿੱਸਿਆਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਵੇ। ਇਸ ਲਈ ਸਾਗਰਮਾਲਾ ਪ੍ਰੋਜੈਕਟ ਵਿੱਚ ਸੜਕ ਅਤੇ ਰੇਲ ਨਾਲ ਜੋੜਨ ਨੂੰ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ। ਬੰਦਰਗਾਹਾਂ ਨੂੰ ਰਾਸ਼ਟਰੀ ਹਾਈਵੇ, ਰੇਲਵੇ ਅਤੇ ਹੋਰ ਆਵਾਜਾਈ ਦੇ ਰਸਤੇ ਨਾਲ ਜੋੜਨ ਨਾਲ ਮਾਲ ਦੀ ਆਵਾਜਾਈ ਵਿੱਚ ਸੁਧਾਰ ਆ ਸਕਦਾ ਹੈ। ਉਦਾਹਰਨ ਵਜੋਂ, ਜੇ ਕਿਸੇ ਬੰਦਰਗਾਹ ਉੱਤੇ ਵਿਦੇਸ਼ ਤੋਂ ਮਸ਼ੀਨਾਂ ਆਉਂਦੀਆਂ ਹਨ ਤਾਂ ਉਹਨਾਂ ਨੂੰ ਸਿਰਫ ਬੰਦਰਗਾਹ ਉੱਤੇ ਰੱਖਣਾ ਕਾਫੀ ਨਹੀਂ, ਉਹਨਾਂ ਨੂੰ ਫੈਕਟਰੀ ਜਾਂ ਸ਼ਹਿਰ ਤੱਕ ਪਹੁੰਚਾਉਣਾ ਪੈਂਦਾ ਹੈ। ਇਸ ਲਈ ਬੰਦਰਗਾਹਾਂ ਤੋਂ ਅੱਗੇ ਜਾਣ ਲਈ ਸੜਕ ਅਤੇ ਰੇਲਵੇ ਬਹੁਤ ਮਹੱਤਵਪੂਰਨ ਹੈ। ਵਧੀਆ ਕਨੈਕਟੀਵਿਟੀ ਨਾਲ ਮਾਲ ਦੀ ਆਵਾਜਾਈ ਤੇਜ਼ ਹੋ ਸਕਦੀ ਹੈ, ਸਮੇਂ ਦੀ ਬੱਚਤ ਹੋ ਸਕਦੀ ਹੈ, ਆਵਾਜਾਈ ਦੀ ਕੁਸ਼ਲਤਾ ਵੱਧ ਸਕਦੀ ਹੈ, ਉਦਯੋਗਾਂ ਨੂੰ ਬਾਜ਼ਾਰਾਂ ਨਾਲ ਜੋੜਨਾ ਆਸਾਨ ਹੋ ਸਕਦਾ ਹੈ। ਬੰਦਰਗਾਹਾਂ ਦੀ ਵਰਤੋਂ ਹੋਰ ਪ੍ਰਭਾਵਸ਼ਾਲੀ ਬਣ ਸਕਦੀ ਹੈ। ਸਾਗਰਮਾਲਾ ਦਾ ਇੱਕ ਮਹੱਤਵਪੂਰਨ ਵਿਚਾਰ ਪੋਰਟ ਲੈਡ ਡਿਵੈਲਪਮੈਂਟ ਹੈ। ਇਸ ਦਾ ਮਤਲਬ ਹੈ ਕਿ ਬੰਦਰਗਾਹ ਦੇ ਆਲੇ ਦੁਆਲੇ ਉਹਨਾਂ ਗਤੀਆਂ ਵਿਧੀਆਂ ਨੂੰ ਵਿਕਸਿਤ ਕੀਤਾ ਜਾਵੇ ਜੋ ਸਮੁੰਦਰੀ ਆਵਾਜਾਈ ਤੋਂ ਲਾਭ ਲੈ ਸਕਦੀਆਂ ਹਨ। ਕਈ ਉਦਯੋਗਾਂ ਨੂੰ ਕੱਚਾ ਮਾਲ ਵੱਡੀ ਮਾਤਰਾ ਵਿੱਚ ਚਾਹੀਦਾ ਹੈ। ਜੇ ਇਹ ਕੱਚਾ ਮਾਲ ਸਮੁੰਦਰ ਰਾਹੀਂ ਆਉਂਦਾ ਹੈ ਤਾਂ ਬੰਦਰਗਾਹਾਂ ਦੇ ਨੇੜੇ ਉਦਯੋਗਿਕ ਖੇਤਰ ਹੋਣ ਨਾਲ ਮਾਲ ਨੂੰ ਲੰਬੀ ਦੂਰੀ ਤੱਕ ਲਿਜਾਉਣ ਦੀ ਲੋੜ ਘੱਟ ਸਕਦੀ ਹੈ। ਇਸ ਨਾਲ ਲੌਜਿਸਟਿਕਸ, ਵੇਅਰ ਹਾਊਸਿੰਗ, ਸਟੋਰੇਜ, ਪ੍ਰੋਸੈਸਿੰਗ ਅਤੇ ਹੋਰ ਉਦਯੋਗਿਕ ਗਤੀਵਿਧੀਆਂ ਨੂੰ ਉਤਸ਼ਾਹ ਮਿਲ ਸਕਦਾ ਹੈ। ਇਸੇ ਤਰ੍ਹਾਂ ਬੰਦਰਗਾਹ ਸਿਰਫ ਜਹਾਜ਼ਾਂ ਦੇ ਆਉਣ ਜਾਣ ਦੀ ਥਾਂ ਨਹੀਂ ਰਹਿੰਦਾ, ਸਗੋਂ ਉਸ ਦੇ ਆਲੇ ਦੁਆਲੇ ਇੱਕ ਵੱਡਾ ਆਰਥਿਕ ਖੇਤਰ ਵਿਕਸਿਤ ਹੋ ਸਕਦਾ ਹੈ। ਇਸ ਕਿਸਮ ਦੇ ਵਿਕਾਸ ਨਾਲ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵੀ ਵੱਧ ਸਕਦੇ ਹਨ ਅਤੇ ਤੱਟੀ ਖੇਤਰ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਮਿਲ ਸਕਦੀ ਹੈ। ਸਾਗਰਮਾਲਾ ਪ੍ਰੋਗਰਾਮ ਦਾ ਲਾਭ ਸਿਰਫ ਬੰਦਰਗਾਹਾਂ ਅਤੇ ਉਦਯੋਗਾਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਤੱਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਵੀ ਇਸ ਵਿਕਾਸ ਦਾ ਮਹੱਤਵਪੂਰਨ ਹਿੱਸਾ ਹਨ। ਤੱਟੀ ਖੇਤਰਾਂ ਵਿੱਚ ਬਹੁਤ ਸਾਰੇ ਲੋਕ ਮੱਛੀ ਪਾਲਣ, ਸਮੁੰਦਰੀ ਗਤੀਵਿਧੀਆਂ, ਛੋਟੇ ਵਪਾਰ ਅਤੇ ਹੋਰ ਰਵਾਇਤੀ ਕੰਮਾਂ ਨਾਲ ਜੁੜੇ ਹੋਏ ਹਨ। ਹੁਨਰ ਵਿਕਾਸ ਰਾਹੀਂ ਨੌਜਵਾਨਾਂ ਨੂੰ ਬੰਦਰਗਾਹ, ਲੌਜਿਸਟਿਕ, ਆਵਾਜਾਈ ਔਰ ਮਸ਼ੀਨਰੀ, ਸਮੁੰਦਰੀ ਸੇਵਾਵਾਂ ਅਤੇ ਹੋਰ ਖੇਤਰਾਂ ਲਈ ਤਿਆਰ ਕੀਤਾ ਜਾ ਸਕਦਾ ਹੈ। ਜੇ ਕਿਸੇ ਖੇਤਰ ਵਿੱਚ ਨਵਾਂ ਉਦਯੋਗ ਜਾਂ ਲੌਜਿਸਟਿਕਸ ਕੇਂਦਰ ਬਣਦਾ ਹੈ ਤਾਂ ਉੱਥੇ ਵੱਖ-ਵੱਖ ਕਿਸਮ ਦੇ ਰੁਜ਼ਗਾਰ ਪੈਦਾ ਹੋ ਸਕਦੇ ਹਨ। ਇਸ ਲਈ ਸਾਗਰਮਾਲਾ ਪ੍ਰੋਜੈਕਟ ਦਾ ਸਮਾਜਿਕ ਪੱਖ ਵੀ ਮਹੱਤਵਪੂਰਨ ਹੈ। ਵਿਕਾਸ ਦਾ ਲਾਭ ਸਥਾਨਕ ਭਾਈਚਾਰਿਆਂ ਤੱਕ ਪਹੁੰਚਾਉਣਾ ਅਤੇ ਉਹਨਾਂ ਨੂੰ ਨਵੇਂ ਮੌਕਿਆਂ ਨਾਲ ਜੋੜਨਾ ਹੈ। ਭਾਰਤ ਦੇ ਅੰਤਰਰਾਸ਼ਟਰੀ ਵਪਾਰ ਵਿੱਚ ਸਮੁੰਦਰੀ ਰਸਤੇ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਇਸ ਲਈ ਬੰਦਰਗਾਹਾਂ ਦੀ ਕਾਰਗੁਜ਼ਾਰੀ ਦਾ ਦੇਸ਼ ਦੀ ਅਰਥਵਿਵਸਥਾ ਉੱਤੇ ਵੀ ਪ੍ਰਭਾਵ ਪੈਂਦਾ ਹੈ। ਜੇ ਮਾਲ ਤੇਜ਼ੀ ਨਾਲ ਬੰਦਰਗਾਹ ਤੋਂ ਦੇਸ਼ ਦੇ ਅੰਦਰੂਨੀ ਹਿੱਸਿਆਂ ਤੱਕ ਪਹੁੰਚਦਾ ਹੈ ਤਾਂ ਉਦਯੋਗਿਕ ਅਤੇ ਵਪਾਰਿਕ ਸਹੂਲਤਾਂ ਮਿਲ ਸਕਦੀਆਂ ਹਨ। ਇਸ ਨਾਲ ਭਾਰਤ ਦੇ ਨਿਰਯਾਤਰੂ ਦੀ ਵੀ ਮਦਦ ਮਿਲ ਸਕਦੀ ਹੈ। ਭਾਰਤੀ ਉਤਪਾਦ ਜਦੋਂ ਵਿਦੇਸ਼ੀ ਬਾਜ਼ਾਰ ਵਿੱਚ ਭੇਜੇ ਜਾਂਦੇ ਹਨ ਤਾਂ ਬੰਦਰਗਾਹ ਅਤੇ ਸਮੁੰਦਰੀ ਆਵਾਜਾਈ ਵੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਸ ਤਰ੍ਹਾਂ ਸਾਗਰਮਾਲਾ ਪ੍ਰੋਜੈਕਟ ਦਾ ਪ੍ਰਭਾਵ ਸਿਰਫ ਸਮੁੰਦਰੀ ਖੇਤਰ ਤੱਕ ਨਹੀਂ ਰਹਿੰਦਾ ਬਲਕਿ ਇਹ ਉਦਯੋਗ, ਵਪਾਰ, ਆਵਾਜਾਈ ਅਤੇ ਰੁਜ਼ਗਾਰ ਨਾਲ ਵੀ ਜੁੜਿਆ ਹੋਇਆ ਹੈ। ਸਮੁੰਦਰੀ ਖੇਤਰ ਵਿੱਚ ਵਿਕਾਸ ਕਰਦੇ ਸਮੇਂ ਵਾਤਾਵਰਣ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਸਮੁੰਦਰ ਅਤੇ ਤੱਟੇ ਇਲਾਕੇ ਵਿੱਚ ਕਈ ਕਿਸਮ ਦੇ ਪੌਦਿਆਂ, ਜੀਵਾਂ ਅਤੇ ਕੁਦਰਤੀ ਪਰਿਸਥਿਤੀਆਂ ਦੀ ਤੰਤਰਾਂ ਦਾ ਘਰ ਹਨ। ਬੰਦਰਗਾਹ ਅਤੇ ਉਦਯੋਗਿਕ ਗਤੀਵਿਧੀਆਂ ਦੇ ਵਿਕਾਸ ਨਾਲ ਵਾਤਾਵਰਣ ਉੱਤੇ ਪ੍ਰਭਾਵ ਪੈ ਸਕਦਾ ਹੈ। ਇਸ ਲਈ ਕਿਸੇ ਵੀ ਵਿਕਾਸੀ ਕੰਮ ਤੋਂ ਪਹਿਲਾਂ ਵਾਤਾਵਰਣ ਪ੍ਰਭਾਵਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸਾਗਰਮਾਲਾ ਪ੍ਰੋਜੈਕਟ ਵਿੱਚ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ, ਜਿਵੇਂ ਤੱਟੀ ਪਰਿਸਥਿਤੀਆਂ ਤੰਤਰਾਂ ਦੀ ਸੁਰੱਖਿਆ, ਸਮੁੰਦਰੀ ਪ੍ਰਦੂਸ਼ਣ ਨੂੰ ਘਟਾਉਣਾ, ਸਥਾਨਕ ਭਾਈਚਾਰਿਆਂ ਦੇ ਹਿੱਤਾਂ ਦੀ ਰੱਖਿਆ, ਵਿਕਾਸ ਅਤੇ ਵਾਤਾਵਰਣ ਵਿਚਕਾਰ ਸੰਤੁਲਨ ਬਣਾਉਣਾ, ਪ੍ਰੋਜੈਕਟਾਂ ਦੀ ਯੋਜਨਾ ਬਣਾਉਂਦੇ ਸਮੇਂ ਕੁਦਰਤੀ ਸਰੋਤਰਾਂ ਦਾ ਧਿਆਨ ਰੱਖਣਾ। ਟਿਕਾਊ ਵਿਕਾਸ ਦਾ ਮਤਲਬ ਹੈ ਕਿ ਅਸੀਂ ਅੱਜ ਵਿਕਾਸ ਕਰੀਏ ਪਰ ਭਵਿੱਖ ਦੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤਰਾਂ ਨੂੰ ਨੁਕਸਾਨ ਨਾ ਪਹੁੰਚਾਈਏ। ਸਾਗਰਮਾਲਾ ਪ੍ਰੋਜੈਕਟ ਰਾਹੀਂ ਭਾਰਤ ਦੇ ਸਮੁੰਦਰੀ ਖੇਤਰ ਵਿੱਚ ਕਈ ਤਰ੍ਹਾਂ ਦੇ ਵਿਕਾਸ ਦੀ ਸੰਭਾਵਨਾ ਪੈਦਾ ਹੁੰਦੀ ਹੈ। ਬੰਦਰਗਾਹਾਂ ਦੀ ਸਮਰੱਥਾ ਅਤੇ ਕਾਰਗੁਜ਼ਾਰੀ ਵਿੱਚ ਸੁਧਾਰ, ਬੰਦਰਗਾਹਾਂ ਨੂੰ ਸੜਕ ਅਤੇ ਰੇਲਵੇ ਨਾਲ ਵਧੀਕਾ ਜੋੜਨਾ, ਮਾਲ ਦੀ ਆਵਾਜਾਈ ਵਿੱਚ ਸੁਧਾਰ, ਤੱਟੀ ਖੇਤਰਾਂ ਵਿੱਚ ਉਦਯੋਗਿਕ ਵਿਕਾਸ, ਨੌਜਵਾਨਾਂ ਲਈ ਹੁਨਰ ਵਿਕਾਸ ਦੇ ਮੌਕੇ, ਰੁਜ਼ਗਾਰ ਦੇ ਨਵੇਂ ਮੌਕੇ, ਸਮੁੰਦਰੀ ਵਪਾਰ ਨੂੰ ਉਤਸ਼ਾਹ ਦੇਣਾ, ਦੇਸ਼ ਦੀ ਆਰਥਿਕ ਗਤੀਵਿਧੀ ਨੂੰ ਮਜ਼ਬੂਤੀ ਮਿਲੇਗੀ। ਸਾਗਰ ਮਾਲਾ ਪ੍ਰੋਜੈਕਟ ਭਾਰਤ ਦੇ ਬੰਦਰਗਾਹ ਅਤੇ ਸਮੁੰਦਰੀ ਖੇਤਰ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਰਾਸ਼ਟਰੀ ਪ੍ਰੋਗਰਾਮ ਹੈ। ਇਸ ਦਾ ਮੁੱਖ ਵਿਚਾਰ ਬੰਦਰਗਾਹਾਂ ਨੂੰ ਦੇਸ਼ ਦੀ ਆਰਥਿਕ ਵਿਕਾਸ ਨਾਲ ਜੋੜਨਾ ਹੈ। ਬੰਦਰਗਾਹਾਂ ਦਾ ਆਧੁਨਿਕਰਨ, ਵਧੀਆ ਕਨੈਕਟੀਵਿਟੀ, ਤੱਟੇ ਉਦਯੋਗ, ਲੌਜਿਸਟਿਕਸ ਹੁਨਰ ਵਿਕਾਸ ਅਤੇ ਰੋਜ਼ਗਾਰ ਇਸ ਪ੍ਰੋਗਰਾਮ ਦੇ ਮਹੱਤਵਪੂਰਨ ਹਿੱਸੇ ਹਨ। ਭਾਰਤ ਵਰਗੇ ਸਮੁੰਦਰੀ ਤੱਟ ਵਾਲੇ ਦੇਸ਼ ਲਈ ਸਮੁੰਦਰ ਇੱਕ ਵੱਡਾ ਆਰਥਿਕ ਸਰੋਤ ਹੈ। ਇਸ ਲਈ ਇਸ ਸਰੋਤ ਦੀ ਸਮਝਦਾਰੀ ਨਾਲ ਵਰਤੋਂ ਕਰਦੇ ਹੋਏ ਵਿਕਾਸ ਕਰਨਾ ਜ਼ਰੂਰੀ ਹੈ। ਸਾਗਰ ਮਾਲਾ ਪ੍ਰੋਜੈਕਟ ਭਾਰਤ ਦੇ ਭਵਿੱਖ ਦੇ ਸਮੁੰਦਰੀ ਅਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
1: ਹੁਣੇ ਅਸੀਂ ਸੁਣ ਰਹੇ ਸੀ ਇੱਕ ਵਾਰਤਾ ਜਿਸ ਦਾ ਵਿਸ਼ਾ ਸੀ ਸਾਗਰਮਾਲਾ ਪ੍ਰੋਜੈਕਟ ਤੇ ਵਾਰਤਾਕਾਰ ਸਨ ਅਰਵਿੰਦਰ ਕੌਰ। ਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਇੱਕ ਆਵਾਜ਼ ਤੇ ਅੱਜ ਦੇ ਕਲਾਕਾਰ ਨੇ ਨਰਿੰਦਰ ਬੀਬਾ। ਸਭ ਤੋਂ ਪਹਿਲਾਂ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਸੁਣਦੇ ਹਾਂ ਇਹ ਗੀਤ।

ਲੁੱਟੇ ਗਏ ਵੈਰੀਆ ਨਾਗ ਲੜ ਵੇ ਗਿਆ। ਹੁਣੇ ਅਸੀਂ ਇਹ ਗੀਤ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਹੁਣ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਸੁਣਦੇ ਹਾਂ ਇਹ ਗੀਤ।

ਹੁਣੇ ਅਸੀਂ ਨਰਿੰਦਰ ਬਿੱਬਾ ਦਾ ਗਾਇਆ ਹੋਇਆ ਇਹ ਗੀਤ ਸੁਣ ਰਹੇ ਸੀ। ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਗੀਤ ਸਾਡੀ ਮਿੱਟੀ ਵਿੱਚ ਰੋਲ ਕੇ ਜਵਾਨੀ ਮੁੱਖ ਮੋੜ ਗਏ ਦਿਲਾਂ ਦੇ ਜਾਨੀ। ਇਸ ਗੀਤ ਨੂੰ ਸੁਣਦੇ ਹਾਂ ਨਰਿੰਦਰ ਬਿੱਬਾ ਦੀ ਆਵਾਜ਼ ਵਿੱਚ।

ਹੁਣੇ ਅਸੀਂ ਨਰਿੰਦਰ ਬਿਬਾ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਸੋ ਇਹ ਸੀ ਪ੍ਰੋਗਰਾਮ ਇੱਕ ਆਵਾਜ਼, ਕਲਾਕਾਰ ਸੀ ਨਰਿੰਦਰ ਬਿਬਾ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਏ। ਹੁਣ ਇੰਦਰਪ੍ਰੀਤ ਕੌਰ ਨੂੰ ਇਜਾਜ਼ਤ ਦਿਓ।

0: ये आकाशवाणी दिल्ली का इंद्रप्रस्थ चैनल है। मीडियम वेव 366.3 मीटर अर्थात 819 किलोहर्ट्ज़, TRM 810 किलोहर्ट्ज़ पर। कुछ ही पलों में आप सुनेंगे समाचार। नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ 'ਚ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ, ਵਿਕਸਿਤ ਭਾਰਤ ਲਈ ਨਸ਼ਾ ਮੁਕਤ ਨੌਜਵਾਨਾਂ ਦੀ ਮੁਹਿੰਮ ਦੇਸ਼ ਭਰ ਵਿਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਅੱਜ ਤਾਸ਼ਕੰਦ ਵਿਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਯੋਯੇਵ ਨਾਲ ਦਵੱਲੀ ਗੱਲਬਾਤ ਕਰਦੇ ਨੇ। ਮੱਧ ਨੇਪਾਲ 'ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ 734 ਹੋਈ। ਵਿਦੇਸ਼ ਮੰਤਰਾਲੇ ਨੇ ਦਸਿਆ, ਨੇਪਾਲ ਤੋਂ 108 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾਇਆ ਗਿਐ। ਬਚਾਅ ਟੀਮ ਸਮੇਤ 11 ਟਨ ਰਾਹਤ ਸਮੱਗਰੀ ਦੀ ਚੌਥੀ ਖੇਪ ਭੇਜੀ ਗਈ। ਕੇਂਦਰੀ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ 'ਚ ਆਯੋਜਿਤ ਫਿਟ ਇੰਡੀਆ ਸੰਡੇ ਆਨ ਸਾਈਕਲ 'ਚ ਹਿੱਸਾ ਲਿਆ ਤੇ ਮਹਿਲਾ 2020 ਏਸ਼ੀਆ ਕੱਪ ਵਿਚ ਭਾਰਤ ਦਾ ਮੁਕਾਬਲਾ ਰਾਤ 8:30 ਵਜੇ ਥਾਈਲੈਂਡ ਨਾਲ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਵਿਕਸਿਤ ਭਾਰਤ ਲਈ ਨਸ਼ਾ ਮੁਕਤ ਨੌਜਵਾਨਾਂ ਦੀ ਮੁਹਿੰਮ ਦੇਸ਼ ਭਰ ਵਿਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਅੱਜ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਸ੍ਰੀ ਮੋਦੀ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਨਸ਼ਾ ਮੁਕਤ ਨੌਜਵਾਨ ਤੇ ਨਸ਼ਾ ਮੁਕਤ ਭਾਰਤ ਸਿਰਫ਼ ਰਸਮੀ ਕਾਰਵਾਈਆਂ ਹੀ ਨਹੀਂ, ਕਿਉਂਕਿ ਬਹੁਤ ਸਾਰੇ ਲੋਕ, ਖਾਸ ਕਰਕੇ ਨੌਜਵਾਨ, ਵੱਡੀ ਗਿਣਤੀ ਵਿਚ ਇਸ 'ਚ ਹਿੱਸਾ ਲੈ ਰਹੇ ਨੇ।
1: नशा मुक्त युवा फॉर विकसित भारत, ये अभियान इस समय पूरे देश में तेजी से आगे बढ़ रहा है। इसका लक्ष्य बिल्कुल साफ है, नशा मुक्त युवा, ड्रग फ्री इंडिया। बहुत सारे लोग, विशेषकर हमारे युवा, बहुत बड़ी संख्या में इसका हिस्सा बन रहे हैं। आखिर यह भारत के युवाओं की हेल्थ, उनकी हैप्पीनेस और उज्जवल भविष्य के लिए ही हमारा सामूहिक संकल्प है।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਨਸ਼ਾ ਮੁਕਤ ਨੌਜਵਾਨ ਨਾ ਸਿਰਫ਼ ਇਕ ਵਿਅਕਤੀ ਨੂੰ ਪ੍ਰਭਾਵਿਤ ਕਰਦਾ, ਸਗੋਂ ਪੂਰੇ ਪਰਿਵਾਰ ਤੇ ਸਮਾਜ ਨੂੰ ਵੀ ਪ੍ਰਭਾਵਿਤ ਕਰਦਾ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀ ਸ਼ਲਾਘਾ ਕੀਤੀ ਜੋ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਤੇ ਨਸ਼ਿਆਂ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਏ ਨੇ। ਸ੍ਰੀ ਮੋਦੀ ਨੇ ਲੋਕਾਂ ਨੂੰ ਨਸ਼ਾ ਮੁਕਤ ਭਾਰਤ ਵਾਸਤੇ ਪ੍ਰਭਾਵਸ਼ਾਲੀ ਨਾਅਰੇ ਬਣਾਉਣ ਤੇ ਨੌਜਵਾਨ ਸੰਗੀਤਕਾਰਾਂ ਨੂੰ ਨਸ਼ਾ ਮੁਕਤ ਜੀਵਨ ਦਾ ਸੁਨੇਹਾ ਦੇਣ ਵਾਲੇ ਗੀਤ ਲਿਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ 'ਚ ਸ਼ਾਨਦਾਰ ਸਮੱਗਰੀ ਸਿਰਜਣਹਾਰਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੇ ਇਸ ਉਪਰਾਲੇ ਲਈ ਵੱਖ ਵੱਖ ਭਾਸ਼ਾਵਾਂ 'ਚ ਕੰਟੈਂਟ ਬਣਾਉਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਰਾਹੀਂ ਲੱਖਾਂ ਔਰਤਾਂ ਨਵੀਂ ਸ਼ਕਤੀ ਪ੍ਰਾਪਤ ਕਰ ਰਹੀਆਂ ਨੇ। ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਦੇ ਇਸ ਪਹਿਲੂ ਨੂੰ ਉਨ੍ਹਾਂ ਧਿਆਨ ਨਹੀਂ ਦਿੱਤਾ ਗਿਆ ਜਿੰਨਾ ਇਸ ਨੂੰ ਦਿੱਤਾ ਜਾਣਾ ਚਾਹੀਦਾ ਸੀ। ਸ੍ਰੀ ਮੋਦੀ ਨੇ ਕਿਹਾ ਕਿ ਕਰੀਬ 40% ਔਰਤਾਂ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਦੀਆਂ ਲਾਭਪਾਤਰੀ ਨੇ। ਸ੍ਰੀ ਮੋਦੀ ਨੇ ਕਿਹਾ ਕਿ ਸਫਾਈ ਇਕ ਬਹੁਤ ਸ਼ਕਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਕਿਸੇ ਜਗ੍ਹਾ ਨੂੰ ਸਾਫ਼ ਰੱਖਣ ਦਾ ਸੰਕਲਪ ਲੈਂਦੇ ਨੇ ਤਾਂ ਇਹ ਉਸ ਜਗ੍ਹਾ ਦੀ ਪਛਾਣ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਵੱਖੋ ਵੱਖ ਹਿੱਸਿਆਂ 'ਚ ਸਫਾਈ ਦੇ ਅਜਿਹੇ ਉਪਰਾਲੇ ਲੋਕਾਂ ਨੂੰ ਪ੍ਰੇਰਿਤ ਕਰਦੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਅੱਜ ਦੇਸ਼ ਦੀਆਂ ਧੀਆਂ ਦੇ ਸੁਪਨੇ ਧਰਤੀ ਤੋਂ ਪੁਲਾੜ ਤੱਕ ਉੱਡ ਰਹੇ ਨੇ। ਉਨ੍ਹਾਂ ਕਿਹਾ

0: आज हमारी बेटियों के सपनों की उड़ान धरती से निकलकर अंतरिक्ष तक पहुंच रही है और आपको यह जानकर गर्व होगा कि भारत ऐसे सपने देखने वाली दुनिया की हजारों बेटियों को एक साथ जोड़ रहा है। इस प्रयास का नाम है मिशन शक्ति सेट। इसके माध्यम से 108 देशों की 12,000 छात्राओं को सैटेलाइट टेक्नोलॉजी सीखने और इनोवेशन के क्षेत्र में आगे बढ़ने का अवसर मिल रहा है।
1: प्रधानमंत्री ने कहा कि अगस्त का महीना अपने नाल देश भगती दे कई रंग लैके आउंदा है। उन्होंने कहा कि हर घर मुहिम च तिरंगे ने देश भगती दी भावना नूं होर मजबूत कीता है। श्री मोदी ने कहा कि वंदे मातरम दी 150वीं वरेगंढ ने इस साल नूं होर भी खास बना दिता है। उन्होंने कहा कि मेले ते त्यौहार ना सिर्फ रिवायतां नूं जिउंदिआं रखते ने बल्कि एक दूजे नाल जुड़न दा मौका भी प्रदान करते ने। उन्होंने कहा कि आने वाले दिनां च भारत विच जन्माष्टमी ते विश्वकर्मा पूजा मनाई जाएगी, कुछ महीनियां च दिवाली भी मनाई जाएगी ते इस दीआं तैयारियां पहलां ही शुरू हो चुकियां ने। उन्होंने लोगों नूं इस त्यौहार सीजन दौरान वोकल फॉर लोकल बनने की अपील की थी। प्रधानमंत्री ने कहा कि इसका मतलब सिर्फ मिट्टी के दीवे खरीदना नहीं है। उन्होंने कहा कि भारत का आत्मनिर्भरता का रस्ता भारत च बने उत्पादों की मांग करने नाल ही पदरा होगा। प्रधानमंत्री नरेन्द्र मोदी अज ताशकंद विच उज़्बेकिस्तान दे राष्ट्रपति शवकत मिर्ज़ियोयेव नाल दुवल्ली गल्लबात कर रहे ने। दोवे नेता राष्ट्रपति भवन विखे व्यापार ते निवेश, रक्षा, डिजिटल कनैक्टिविटी, ऊर्जा, सिक्ख्या ते लोकां ते लोकां दे संबंधां दे खेतर विच सहयोग दी समीक्षा कर रहे ने। अज समझौतियां ते दस्तखत होने की भी उम्मीद है। प्रधानमंत्री नरेन्द्र मोदी ने पहला उज़्बेकिस्तान योग फैडरेशन वालों आयोजित योग प्रोग्राम च हिस्सा लिया। इस मौके प्रधानमंत्री ने कहा,
0: आप लोगों ने बहुत बढ़िया योगा करके दिखाया। आज सभी उम्र के लोग हैं यहाँ। मैं मेरे मित्र राष्ट्रपति जी का आभार व्यक्त करता हूँ कि उन्होंने उज्बेकिस्तान को योगा से जोड़ दिया है। बहुत बहुत बधाई।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ ARNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਮੱਧ ਨੇਪਾਲ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 734 ਹੋ ਗਈ ਹੈ। ਮ੍ਰਿਤਕ ਦੇਹਾਂ ਨੂੰ ਲੱਭਣ ਦਾ ਸਿਲਸਿਲਾ ਵੀ ਜਾਰੀ ਹੈ। ਆਫ਼ਤ ਤੋਂ ਬਾਅਦ ਕਰੀਬ 2500 ਲੋਕ ਅਜੇ ਵੀ ਲਾਪਤਾ ਨੇ। ਬਚਾਅ ਕਰ ਚਾਰੀ ਆਫ਼ਤ ਦੇ ਪੰਜਵੇਂ ਦਿਨ ਲਾਪਤਾ ਲੋਕਾਂ ਦੀ ਭਾਲ ਤੇ ਫਸੇ ਲੋਕਾਂ ਨੂੰ ਬਚਾਉਣ ਲਈ ਲਗਾਤਾਰ ਕੰਮ ਕਰ ਰਹੇ ਨੇ। ਸਾਰੇ 8 ਪ੍ਰਭਾਵਿਤ ਜ਼ਿਲ੍ਹਿਆਂ ਤੋਂ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਜਾ ਰਹੀਆਂ ਨੇ। ਅਧਿਕਾਰੀਆਂ ਨੇ ਦਸਿਆ ਕਿ 85 ਸੁਰੱਖਿਆ ਕਰਮਚਾਰੀਆਂ ਤੇ 320 ਵਿਦੇਸ਼ੀਆਂ ਸਮੇਤ 2498 ਲੋਕ ਲਾਪਤਾ ਨੇ। ਬਚਾਅ ਟੀਮਾਂ ਨੇ ਹੁਣ ਤੱਕ ਪ੍ਰਭਾਵਿਤ ਜ਼ਿਲ੍ਹਿਆਂ ਤੋਂ 8,186 ਲੋਕਾਂ ਨੂੰ ਬਚਾਇਆ, ਜਿਨ੍ਹਾਂ ਵਿਚ 227 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਨੇ। ਨੇਪਾਲ ਸਰਕਾਰ ਨੇ ਪੋਟੋਕੋਸ਼ੀ ਨਦੀ ਲਈ ਇਕ ਨਵਾਂ ਹੜ੍ਹ ਅਲਰਟ ਜਾਰੀ ਕੀਤਾ ਤੇ ਨਦੀ ਦੇ ਕੰਢਿਆਂ ਤੇ ਰਹਿਣ ਵਾਲੇ ਵਸਨੀਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਇਧਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦਸਿਆ ਕਿ ਨੇਪਾਲ ਚ ਅਚਾਨਕ ਹੜ੍ਹ ਦੀ ਆਫ਼ਤ ਤੋਂ ਬਾਅਦ ਹੁਣ ਤੱਕ 108 ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਐ। ਉਨ੍ਹਾਂ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਕਰੀਬ 50 ਭਾਰਤੀ ਨਾਗਰਿਕਾਂ ਨਾਲ ਸੰਪਰਕ ਮੁੜ ਸਥਾਪਿਤ ਕੀਤਾ ਗਿਆ ਜੋ ਪਹਿਲਾਂ ਪਹੁੰਚ ਤੋਂ ਬਾਹਰ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ 275 ਭਾਰਤੀ ਨਾਗਰਿਕ ਲਾਪਤਾ ਨੇ ਤੇ ਦੂਜੇ ਦੇਸ਼ਾਂ ਦੀ ਨਾਗਰਿਕਤਾ ਵਾਲੇ ਭਾਰਤੀ ਮੂਲ ਦੇ ਕਰੀਬ 128 ਲੋਕ ਵੀ ਲਾਪਤਾ ਨੇ। ਸਥਾਨਕ ਸਰਕਾਰੀ ਸੂਤਰਾਂ ਮੁਤਾਬਕ ਪਿਛਲੇ 2 ਦਿਨਾਂ ਚ 598 ਭਾਰਤੀ ਨਾਗਰਿਕ ਚੀਨ ਤੋਂ ਨੇਪਾਲ ਚ ਦਾਖਲ ਹੋਏ ਨੇ। ਇਸ ਦੌਰਾਨ 900 ਭਾਰਤੀ ਨਾਗਰਿਕ ਜੋ ਅਜੇ ਤੱਕ ਚੀਨ ਤੋਂ ਰਵਾਨਾ ਨਹੀਂ ਹੋਏ ਸੁਰੱਖਿਅਤ ਨੇ ਤੇ ਬੀਜ਼ਿੰਗ ਚ ਭਾਰਤੀ ਦੂਤਘਰ ਜਾਂ ਸਿੱਧੇ ਸਥਾਨਕ ਸਰਕਾਰ ਰਾਹੀਂ ਉਨ੍ਹਾਂ ਦੇ ਸੰਪਰਕ ਵਿਚ ਨੇ। ਭਾਰਤ ਹੜ੍ਹ ਪ੍ਰਭਾਵਿਤ ਨੇਪਾਲ ਚ ਰਾਹਤ ਤੇ ਬਚਾਅ ਕਾਰਜਾਂ ਦਾ ਲਗਾਤਾਰ ਸਮਰਥਨ ਕਰ ਰਿਹੈ। 11 ਟਨ ਰਾਹਤ ਸਮੱਗਰੀ ਲੈ ਕੇ ਚੌਥੀ ਉਡਾਨ ਕਾਠਮਾਂਡੂ ਪਹੁੰਚ ਗਈ ਹੈ ਤੇ ਇਸ ਨੂੰ ਨੇਪਾਲੀ ਸਰਕਾਰ ਨੂੰ ਸੌਂਪ ਦਿੱਤਾ ਗਿਆ। ਚੀਨ ਵਿਚ ਭਾਰਤੀ ਦੂਤਘਰ ਨੇ ਸੂਚਿਤ ਕੀਤਾ ਕਿ ਤਿੱਬਤ ਖੁਦ ਮੁਖਤਿਆਰ ਖੇਤਰ ਦੇ ਅਧਿਕਾਰੀਆਂ ਨੇ ਨੇਪਾਲ ਚ ਹਾਲ ਹੀ ਚਾਏ ਹੜ੍ਹਾਂ ਚ ਲਾਪਤਾ ਵਿਦੇਸ਼ੀ ਨਾਗਰਿਕਾਂ ਦੀ ਰਿਪੋਰਟ ਕਰਨ ਲਈ 24 ਘੰਟੇ ਦੀ ਅੰਗਰੇਜ਼ੀ ਭਾਸ਼ਾ ਦੀ ਹੌਟਲਾਈਨ ਸ਼ੁਰੂ ਕੀਤੀ ਹੈ। ਇਹ ਲਾਪਤਾ ਲੋਕਾਂ ਦੇ ਪਰਿਵਾਰਾਂ ਨੂੰ ਜਾਣਕਾਰੀ ਪ੍ਰਦਾਨ ਕਰੇਗੀ। ਦੂਤਘਰ ਨੇ ਕਿਹੈ ਕਿ ਹੋਟਲ ਦੇ ਫੋਨ ਨੰਬਰ 00086891761 ਅਤੇ 00086180802-05 ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕੱਲ ਨਵੀਂ ਦਿੱਲੀ ਚ ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ ਨਿਫਟ ਸੰਯੁਕਤ ਕਨਵੋਕੇਸ਼ਨ 2026 ਚ ਸ਼ਾਮਲ ਹੋਣਗੇ। ਦੇਸ਼ ਭਰ ਦੇ ਨਿਫਟ ਦੇ 18 ਕੈਂਪਸਾਂ ਤੋਂ ਗ੍ਰੈਜੂਏਟ ਵਿਦਿਆਰਥੀ ਆਪਣੀਆਂ ਡਿਗਰੀਆਂ ਪ੍ਰਾਪਤ ਕਰਨ ਤੇ ਆਪਣੀ ਅਕਾਦਮਿਕ ਯਾਤਰਾ ਦੀ ਸਮਾਪਤੀ ਲਈ ਇਕੱਠਿਆਂ ਹੋਣਗੇ। ਕੇਂਦਰੀ ਕੱਪੜਾ ਮੰਤਰੀ ਗਿਰੀਰਾਜ ਸਿੰਘ ਵੀ ਇਸ ਮੌਕੇ ਮੌਜੂਦ ਰਹਿਣਗੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਸਾਬਕਾ ਲੋਕ ਸਭਾ ਸਪੀਕਰ ਸਰਦਾਰ ਹੁਕਮ ਸਿੰਘ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਬਿਰਲਾ ਨੇ ਕਿਹਾ ਕਿ ਸਰਦਾਰ ਹੁਕਮ ਸਿੰਘ ਇਕ ਤਜਰਬੇਕਾਰ ਸਿਆਸਤਦਾਨ, ਇਕ ਕਾਨੂੰਨੀ ਮਾਹਰ ਤੇ ਇਕ ਸ਼ਾਨਦਾਰ ਬੁਲਾਰੇ ਸਨ। युवा मामलों की खेड मंत्री डॉ मनसुख मांडविया ने अच नवी दिल्ली च करवाई फिट इंडिया संडे ऑन साइकिल के 88वें एडिशन च हिस्सा लिया। जवाहर लाल नहरू स्टेडियम च आयोजित यह प्रोग्राम ब्रिक्स के सहयोग नाल राष्ट्रीय खेड दिवस की एक विशेष लड़ी सी। इस मौके गल करदे डॉ मांडविया ने कहा कि साइकिलिंग नागरिक